0: ਕਰਦੇ ਸੀ ਕਿ ਲਾਈਫ ਵਿੱਚ ਕੋਈ
1: Allergies. 741 Northwest 28th Street. Priority 2. Squad 35. Allergies. 741 Northwest 28th Street. Map page 4227.